0: ਇਹ ਉਹਦਾ ਸਿੱਖ ਜਾਣਕਾਰੀ ਵੀ ਆਪਣੇ ਸਰੋਤਿਆਂ ਤੱਕ ਪਹੁੰਚਾਉਣੀ ਹੈ,
1: ਜੀ
0: ਜੋ ਕਿ ਇਹ ਜਾਣਕਾਰੀ ਵੀ ਆਹਾਂ ਦੇ ਸਾਰਿਆਂ ਸਰੋਤਿਆਂ ਨੇ ਜੁੜੀ ਹੋਇਆ ਹੈ। ਸਾਰਿਆਂ ਪਤਾ ਹੈ ਵੀ ਹਰ ਰਵੀਵਾਰ ਜੋ ਇੱਕ ਇੱਥੋਂ ਆਹਾਂ ਦੇ ਟਿਆਲੇ ਤੇ ਬੋਲਾ ਹੈ ਨਾ ਕਾਰਜਕ੍ਰਮ ਪ੍ਰਸਤੁਤ ਹੁੰਦਾ ਆਰੋਗਿਅਮ,
1: ਜੀ
0: ਤਾਂ ਇਸ ਵਾਰ 27 ਸਤੰਬਰ 2026 ਜੋ ਐਤਵਾਰ ਜੋ 9 ਵਜੇ ਤੋਂ ਲੈ ਕੇ 10 ਵਜੇ ਤੱਕ ਪ੍ਰਸਾਰਿਤ ਹੋਣ ਵਾਲਾ ਜਿਹੜਾ ਸਜੀਵ ਫੋਨ ਇਨ ਕਾਰਜਕ੍ਰਮ ਆਰੋਗਿਅਮ ਹੈ, ਤਿਸ ਦਾ ਵਿਸ਼ੇ ਰਹਿਣਾ ਹੈ ਗਠੀਆ ਕਾਰਨ ਕਨੇ ਤਿਸ ਤੇ ਬਚਾਵ।
1: ਅੱਛਾ, ਕਿਆ ਰਹਿਣਾ ਤਾਈ, ਵਿਸ਼ੇ ਕਿਆ ਰਹਿਣਾ ਹੈ?
0: ਗਠੀਆ ਕੁਛ ਕਾਰਨ ਹੁੰਦਾ ਕਨੇ ਇਸ ਦੀਆਂ ਬਚਾਵ ਕਹਿਣ।
1: ਅੱਛਾ।
0: ਇਸ ਵਿਸ਼ੇ ਸੰਬੰਧਿਤ ਅਗਰ ਕੋਈ ਵੀ ਕਿਸੇ ਦਾ ਪ੍ਰਸ਼ਨ ਹੋਊਗਾ, ਕੋਈ ਜਿਗਿਆਸਾ ਹੋਊਗੀ, ਤਾਂ ਸਹਿ ਆਹਾਂ ਦੇ ਸਟੂਡੀਓ ਪਰ ਇੱਥੋਂ ਫੋਨ ਕਰ ਸਕਦੇ, ਕਨੇ ਵਿਸ਼ੇਸ਼ਜ್ਞ ਮੌਜੂਦ ਰਹਿਣੇ ਡਾਕਟਰ ਸੁਜੀਤ ਰੈਨਾ ਜਿਹੜੇ ਪ੍ਰਾਧਿਆਪਕ ਨੇ, ਡਾਕਟਰ ਰਜਿੰਦਰ ਪ੍ਰਸਾਦ ਰਾਜਕੀ ਮਹਾਵਿਦਿਆਲਿਆ ਟਾਂਡਾ ਦੇ।
1: ਜੀ ਅੱਛਾ, ਤਾਂ ਗਠੀਏ ਦੇ ਸੰਬੰਧਿਤ ਅਗਰ ਕੋਈ ਬਿਮਾਰੀ ਹੈ ਕੁਛ ਤੇ ਇਹਨਾਂ ਦਾ ਪ੍ਰਸ਼ਨ ਹੈ, ਤਾਂ ਸਹਿ ਇਸ ਕਾਰਜਕ੍ਰਮ 'ਚ ਜਿਹੜਾ ਸਹਿ ਫੋਨ ਕਰੀ ਕੇ ਆਪਣੀ ਸਮੱਸਿਆ ਦਾ ਹੱਲ ਜਿਹੜਾ ਸਹਿ ਲੈ ਸਕਦੇ ਡਾਕਟਰ ਉਹਨਾਂ ਤੇ, ਹੈ ਨਾ?
0: ਬਿਲਕੁਲ, 27 ਸਤੰਬਰ ਰਵੀਵਾਰ ਜੋ ਪਿਆਗਾ 9 ਤੋਂ ਲੈ ਕੇ 10 ਵਜੇ ਤੱਕ ਚੱਲਦਾ ਹੈ ਕਾਰਜਕ੍ਰਮ।
1: ਹਾਂਜੀ।
0: ਕਨੇ ਤੁਹਾਂ ਕੋਈ ਪ੍ਰਸ਼ਨ ਪੁੱਛਣਾ ਹੋਊਗਾ ਤਾਂ ਤੁਹਾਂ ਜ਼ਰੂਰ ਫੋਨ ਕਰਨੇ ਹੋ, ਕਨੇ ਫੋਨ ਦੇ ਨੰਬਰ ਦੱਸੀ ਦਿੰਦੇ ਵੀ 0182-92-391, ਜਿਹੜਾ ਵੀ ਫੋਨ ਕਰੇਗਾ ਤੇ ਸਿੱਧੇ ਡਾਕਟਰ ਹੋਰਾਂ ਨਾਲ ਆਪਣੀ ਗੱਲ ਕਰੀਕੇ ਤਿੰਨਾਂ ਤੇ ਜਵਾਬ ਲੈ ਸਕਦੇ।
1: ਬਿਲਕੁਲ, ਤਾਂ ਸ਼ਰੋਤਾਓ, ਫੋਨ ਨੰਬਰ ਤੁਸੀਂ ਇੱਕ ਵਾਰੀ ਫਿਰੀ ਤੇ ਹਾਂ ਦਸਿੰਦੇ, ਟਿਆਲੇ ਦਾ ਫੋਨ ਨੰਬਰ ਰਹਿਣਾ ਹੈ 0182-92-391। ਇਸ ਨੰਬਰ ਪਰ ਤੁਸੀਂ ਜਿਹੜਾ ਸਹਿ ਸੰਬੰਧਿਤ ਵਿਸ਼ੇ ਨੇ ਜੁੜਿਆ ਹੀ ਜਿਹੜਾ ਸਹਿ ਆਪਣਾ ਪ੍ਰਸ਼ਨ ਕਰੀ ਸਕਦੇ, ਕਨੇ ਡਾਕਟਰ ਹੋਰਾਂ ਤੇ ਜਿਹੜਾ ਸਹਿ ਉਸ ਤੇ ਸੰਬੰਧਿਤ ਜਾਣਕਾਰੀ ਜਿਹੜਾ ਸਹਿ ਲੈ ਸਕਦੇ, ਹੈ ਨਾ?
0: ਸਕਦੇ ਜੀ।
1: ਤਾਂ ਇਹ ਤਾਂ ਥੀ ਸੂਚਨਾ, ਹੈ ਨਾ
0: ਜੀ।
1: ਤਾਈ, ਹੋਰ ਗੱਲ ਗੱਪ ਲਾਈਏ ਤਾਂ ਇਸ ਵਾਰੀ ਤੁਸੀਂ ਲਗਾਇਆ ਕਿਆ ਖੀਰੇ ਖਾਰੇ ਨਹੀਂ ਹੋਏ ਤੁਸੀਂ ਕੁਛ
0: ਖੀਰੇ
1: ਖਿਲਾਏ?
0: ਤਾਂ ਖਾ ਦੇ ਝੂਠ ਕਹੇ ਬੋਲਣਾ, ਰੋਜ਼ ਦੂਏ ਤਰੀਕੇ ਦਿਨ ਤਾਜ਼ਾ ਖੀਰਾ ਹੋਈ ਆਦਾ।
1: ਹਾਂ,
0: ਕੱਦੂ ਵੀ ਖਾਈ ਲਏ, ਜਿਹੜੀ ਚੀਜ਼ਾਂ ਖਾਈ ਲਈਆਂ ਸੀ ਤਾਂ ਕਹੋ ਬੋਲਣੀ, ਕਹਿੰਦੇ ਮਿਹਨਤ ਕੀਤੀ ਹੋਈ ਤਾਂ ਚਲੋ ਇਤਨਾ ਫਲ ਵੀ ਮਿਲੀ ਆ।
1: ਅੱਛਾ,
0: ਕਹਿੰਦੇ ਆਖੇ ਵੱਖੇ ਜੇ ਕੋਈ ਵਿਚਾਰਾ ਉਹ ਆਦਾ ਗੱਪ ਸੱਪ ਲਾਣਾ ਤੇ ਨਹੀਂ ਦੇ ਵੀ ਦਿਆ ਦੇ।
1: ਮੈਂ ਦੇਖੀ ਤਾਈ ਆਲੂ ਲੱਗੀ ਪਈ ਹਿਲਾਣਾ ਇਸ ਵਾਰੀ, ਕਿਆ ਤੋੜੀ ਤਾਈ ਤੇ ਕੀ ਕਿਆ?
0: ਆਲੂ ਤਾਂ ਲਾਈ ਤੇ ਬੇ ਥੋੜੇ ਗੇਤੇ ਹੀ ਨਾ, ਪਰ ਜਰਾ ਬਰਖਾ ਦਾ ਵਿਰਾਮ ਹੋਇਆ ਪਿੱਛੇ ਦੀ ਆ।
1: ਅੱਛਾ ਅੱਛਾ।
0: ਮੈਂ ਬੋਲੇ ਪੇ ਚਲੋ ਮੌਸਮ ਮਿਹਰਬਾਨ ਹੈ ਤਾਂ ਸਮਝ ਰਹਿੰਦੇ ਕੋਈ ਚੀਜ਼ ਲੱਗੀ ਹੋ ਨਾ ਤੇ ਇਹਦਾ ਫਾਇਦਾ ਹੋ ਜਾਂਦਾ, ਕਹਿੰਦੇ ਹੁਣ ਗਾਂ ਤਾਨਾ ਦੀ ਵਢਾਈ ਵੀ ਸ਼ੁਰੂ ਹੋ ਜਾਣੀ।
1: ਹਾਂ, ਇਹ ਵੀ ਕੰਮ ਪਾਉਣੇ ਵਾਲਾ ਹੈ। ਪੱਕੀ ਹੈ ਤੁਹਾਡੇ? ਕੀ ਹੈ ਕਸਰ?
0: ਲਈ ਵੀ ਮਾੜੇ ਮੋਟੇ ਨਹੀਂ ਸੰਨਾ, ਪਰ ਵੇ ਥੋੜੇ ਦੀ ਹੈ ਕਸਰ, ਤਾਂ ਮੈਂ ਸਾਬੇ ਨਾਲ ਥੋੜਾ ਦਿਆ 10-12 ਦਿਨ ਲੱਗੀ ਪਾਉਣ ਨਾ।
1: ਅੱਛਾ ਅੱਛਾ।
0: ਕਹਿੰਦੇ ਆਹਾਂ ਦੇ ਹਿਮਾਚਲ ਵਿੱਚ ਥੋੜਾ ਮੌਸਮ ਠੰਡਾ ਹੁੰਦਾ, ਇਸ ਕਾਰਨ ਥੋੜੀ ਜਿਹੜੀ ਧਾਨ ਦੀ ਫਸਲ ਹੈ ਥੋੜੀ ਪੱਕਣੇ ਉਹ ਸਮੇਂ ਲੈਂਦੀ।
1: ਬਿਲਕੁਲ ਜੀ, ਬਿਲਕੁਲ। ਅੱਜ ਤਾਂ ਅੱਜ ਕੱਲ੍ਹ ਜਿਹੜਾ ਤਾਈ ਦਿਖਾ ਗੇਤੇ ਕਹਿੰਦੇ ਪਛੇਤੇ ਵੀ ਤੁਹਾਡੇ ਆਈ ਹੋ, ਹੈ ਨਾ? ਕਈ ਜਲਦੀ ਪੱਕੀ ਪੋਆ ਦੇ, ਹੈ ਨਾ? ਮੰਡੀ
0: ਬਿਲਕੁਲ
1: ਖੇਤਰ 'ਚ ਆਹਾਂ ਦੇਖੀ ਪਿੱਛੇ ਦੇ ਹੀ ਆ, ਤਾਂ ਇੱਥੋਂ ਧਾਨ ਜਿਹੜਾ ਸੀ ਲੋਕਾਂ ਵੱਢੀ ਵੀ ਲਏ, ਹੈ ਨਾ? ਗੇਤੇ ਜਿਹੜੇ ਹਿਲਗਾਏ ਹੋ, ਹੈ ਨਾ?
0: ਕਹਿੰਦੇ ਬੁੱਲੇ ਬੰਦ ਪੰਜਾਬ ਪੰਜੂ ਪਹਾਂ ਚਲਾ, ਤਿੱਥੋਂ ਤਾਂ ਦਿਖਾ ਮੈਂ ਬਲਦੀ ਬੋਆ ਵਿਹਲੇ ਵੀ ਹੁੰਦੇ ਆਏ ਹੋਣ,
1: ਵਿਹਲੇ ਵੀ ਹੁੰਦੇ ਆਏ ਹੋਣੇ। ਹਾਂਜੀ,
0: ਦੇਖਾ ਹਰ ਜਗ੍ਹਾ ਦਾ ਆਪਣਾ ਮੌਸਮ ਆਪਣਾ ਵਾਤਾਵਰਣ ਹੁੰਦਾ ਨਾ, ਤਾਂ ਹਰ ਚੀਜ਼ ਇੱਕ ਬਰਾਬਰ ਨਹੀਂ ਹੁੰਦੀ, ਜਿਵੇਂ ਉੱਪਰ ਤੁਹਾਂ ਚੱਲੀ ਆ ਹੋਰ ਪਹਾੜੀ ਇਲਾਕਿਆਂ ਪਰ, ਤਾਂ ਤਿੱਥੋਂ ਵਾਲੀ ਮੈਂ ਬੋਲਦੀ ਪਵਾਂ ਸੈਲੇ ਹੀ ਹੋਣ ਬਿਲਕੁਲ ਹੀ।
1: ਬਿਲਕੁਲ ਜੀ, ਬਿਲਕੁਲ। ਤਾਂ ਚੰਬੇ ਵਾਲੇ ਸਾਈਡ ਚੱਲੀ ਆ ਤੁਹਾਂ, ਹੈ ਨਾ
0: ਜੀ?
1: ਤਾਂ ਇਸ ਸਾਈਡ ਜਿਹੜਾ ਸੀ ਨਿਸਰ ਨਾਲ ਲੱਗੇ ਹੁੰਦੇ, ਕੁਦ ਕੀ ਦੁੱਧ ਐ ਪਏ ਹੁੰਦੇ, ਹੈ ਨਾ?
0: ਬਿਲਕੁਲ। ਕਹਿੰਦੇ ਦੇਖਾ ਇਹ ਤਾਂ ਚਲੋ ਹੁਣ ਧਾਨਾਂ ਦੀ ਔਖੀ ਸੌਖੀ ਹਾਂ ਵਢਾਈ ਕਰੀ ਲੈਣੀ ਥੋੜੇ ਦਿਨਾਂ ਹੀ, ਤਾਂ ਇਸ ਤੋਂ ਬਾਅਦ ਜਿਵੇਂ ਦੇਖਾ ਹੁਣ ਅਕਤੂਬਰ ਮਹੀਨਾ ਲੱਗੀ ਪਾਉਣਾ, ਤਾਂ ਤਿਸ ਚਲੋ ਧਾਨਾਂ ਵੱਢੀ ਬਹਿੰਦੇ, ਤਾਂ ਗਾਂ ਵੀ ਕਈ ਹਾਂ ਕੰਮ ਪਈ ਜਾਂਦੇ।
1: ਤਾਂ ਤਾਈ ਛਲੀਆਂ ਦੀ ਫਸਲ ਕਿਤੇ ਰੇਬ ਹੈ?
0: ਛਲੀਆਂ ਦੀ ਠੀਕ ਹੀ ਸੀ, ਜ਼ਿਆਦਾ ਨਹੀਂ ਕੁਛ ਖਾਸ।
1: ਅੱਛਾ।
0: ਕਹਿੰਦੇ ਜੇ ਦੇਖਾ ਗੱਲ ਕਰੀਏ ਅਗਲੇ ਹੁਣ ਇਸ ਆਉਣੇ ਵਾਲੇ ਮਹੀਨੇ ਦੇ ਵਿੱਚ ਕਿਆ ਕਿਆ ਆਹ ਗਾਂ ਕੰਮ ਕਰਨੇ ਨੇ, ਤਾਂ ਗਾਂ ਆਹ ਦੇ ਕਿਸਾਨਾਂ ਜਿਹੀਆਂ ਖੇਤ ਖਾਲੀ ਹੋਣੇ
1: ਨੇ,
0: ਤਾਂ ਕਰਾਣੇ ਵਾਲਿਆਂ ਤਾਂ ਮਿੱਟੀ ਪ੍ਰੀਖਣ ਵੀ ਕਰਾਈ ਲੈਣਾ ਹੈ,
1: ਜੀ
0: ਜਿਹਨਾਂ ਕਰਾਇਆ ਸੀ ਤਾਂ ਸੁਖੀ ਹੋਣੇ ਨੇ।
1: ਹਾਂ, ਜਿਹਨਾਂ ਤੇ 1-2 ਸਾਲ ਤਾਂ ਹੀ ਆਰਾਮ ਹੀ ਰਹਿੰਦਾ।
0: ਆਰਾਮ ਹੋਣਾ।
1: ਹਾਂਜੀ ਹਾਂਜੀ।
0: ਤਾਂ ਤਿੰਨਾਂ ਗਾਂ ਜਿਹੜੀ ਕਣਕ ਕਨੇ ਜੌਂ ਲਗਾਉਣੇ ਦੀ ਤਿੰਨਾਂ ਯੋਜਨਾ ਬਣਾਉਣਾ ਸ਼ੁਰੂ ਕਰ ਦੇਣੀ ਹੈ, ਕਨੇ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਸਹਿ ਬੜਾ ਸਹੀ ਸਮਾਂ ਹੋਣਾ। ਜਿਹੜਾ ਹਿਮਾਚਲ ਦੀ ਗੱਲ ਕਰਾਂ, ਕਹਿੰਦੇ ਨਿਚਲੇ ਪਹਾੜੀ ਖੇਤਰਾਂ ਵਿੱਚ ਜਿਹੜੀ ਕਣਕ ਦੀ ਬੁਆਈ ਹੈ ਸਹਿ ਬੜਾ ਬੋਲੇ ਅੱਛਾ ਸਮਾਂ ਹੁੰਦਾ, ਇਸ ਵਕਤ ਬੁਆਈ ਕਰੀਕੇ ਅਗਰ ਆਹਾਂ ਦਾ ਕਿਸਾਨ ਚਾਹ ਤਾਂ ਖਰਪਤਵਾਰ ਤੇ ਪੂਰੀ ਤਰ੍ਹਾਂ ਬਚ ਸਕਦਾ।
1: ਬਿਲਕੁਲ ਠੀਕ ਲਾ ਦੇ ਤਾਈ ਤੁਹਾਨੂੰ। ਤਾਂ ਇਹ ਤਾਂ ਥੀਆਂ ਸਾਰੀਆਂ ਜਾਣਕਾਰੀਆਂ, ਕਹਿੰਦੇ ਹੁਣ ਫਿਰੀ ਤੇ ਆਪਣੇ ਸ਼ਰੋਤਾਂ ਲਈ ਚੱਲਦੇ ਨੇ ਟਿਆਲੇ ਪਰ ਲੋਕ ਜਾਣਕਾਰ ਪਾਏ, ਹੈ ਨਾ
0: ਜੀ?
1: ਤਾਂ ਸੁਣਾਉਂਦੇ ਨੇ ਪਿਆਰਾ ਦੇ ਲੋਕ ਗੀਤ।

ਸੱਚੀ ਕਿਸਾਨ ਸਾਥੀਓ ਤੁਹਾਂ ਸੁਣਾ ਦੇ ਮਿੱਠੀ ਮਿੱਠੀ ਪਿਆਰੀ ਦੇ ਲੋਕ ਭੇਂਟ ਕਹਿੰਦਾ ਉਮੀਦ ਕਰਨੀ ਹੈ ਤੁਹਾਨੂੰ ਬਾਂਕੀ ਲੱਗੀ ਹੋਣੀ ਹੈ ਤਾਂ ਇਸ ਦੇ ਕੰਨੇ ਹੀ ਤੁਸੀਂ ਦੱਸਿੰਦੇ ਵੀ ਇਹ ਕਾਰਜਕ੍ਰਮ ਵਿੱਚ ਤਕਨੀਕੀ ਸਹਿਯੋਗ ਰਿਹਾ ਸੁਨੀਲ ਕੁਮਾਰ ਦਾ ਕਹਿੰਦੇ ਕਾਰਜਕ੍ਰਮ ਪ੍ਰਸਤੁਤੀ ਜਤਿੰਦਰਪਾਲ ਸਿੰਘ ਹੁਣ ਸ਼ਨੋਤਾਈ ਕੰਨੇ ਲੋਕਾਂ ਪਾਓ ਜੋ ਦਿਆ ਅਨੁਮਤੀ ਅੱਛਾ ਜੀ ਜੈ ਹਿੰਦ।